ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

0: ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਪਹਿਲੇ ਸ਼ਰੋਤਾ ਹਾਂ ਕਿੰਨੇ ਜੁੜ ਚੁੱਕੇ ਹਨ, ਕਰਦੇ ਹਨ ਤਿੰਨਾਂ ਕੰਨੇ ਗੱਲਬਾਤ। ਹੈਲੋ
1: ਹੈਲੋ
0: ਹੈਲੋ, ਨਮਸਤੇ ਜੀ।
1: ਨਮਸਤੇ ਜੀ, ਹੈਪੀ ਗਣੇਸ਼ ਚਤੁਰਥੀ
0: ਜੀ। ਤੁਹਾਂ ਜੋ ਵੀ ਬੜੀਆਂ ਸਾਰੀਆਂ ਸ਼ੁਭਕਾਮਨਾਵਾਂ ਹਨ ਜੀ ਗਣੇਸ਼ ਚਤੁਰਥੀ ਦੀਆਂ, ਕੰਨੇ ਇਸੀ ਕੰਨੇ ਹਿੰਦੀ ਦਿਵਸ ਜਿਹੜਾ ਇਸ ਵੀ ਅੱਜ ਆਹਾਂ ਸੈਲੀਬ੍ਰੇਟ ਕਰਾ ਦੇਣਾ ਜੀ।
1: ਹਾਂਜੀ, ਹਰਿਤਾਲਿਕਾ ਤੀਜ ਵੀ ਜੀ
0: ਜੀ ਜੀ
1: ਜੀ ਤਾਂ
0: ਪਵਨਾ ਜੀ, ਕਿਆ ਹਾਲ ਚਾਲ ਹਨ ਕਾਂਗੜੇ ਵਾਲਿਆਂ ਦੇ?
1: ਬਸ ਵਧੀਆ ਜੀ, ਹਾਲ ਚਾਲ।
0: ਮੌਸਮ ਵਧੀਆ ਕੀ ਹੈ?
1: ਧੁੱਪ ਲੱਗੀ ਹੋ ਨਾ, ਉਹ ਸਾਰੀ ਗਰਮੀ ਹੈ
0: ਜੀ। ਅੱਛਾ, ਧੁੱਪ ਲੱਗੀ ਹੋ?
1: ਹਾਂਜੀ।
0: ਅਗਰ ਮੈਂ ਸਿੱਧਵਾੜੀ ਦੇ ਮੌਸਮ ਦੀ ਜਾਂ ਧਰਮਸ਼ਾਲਾ ਦੇ ਮੌਸਮ ਦੀ ਜਿਹੜਾ ਜਾਣਕਾਰੀ ਤੁਹਾਂ ਤੱਕ ਪਹੁੰਚਾ, ਤਾਂ ਵਰਖਾ ਜਿਹੜੇ ਇਸ ਲੱਗੀ ਹੋ ਥੀ।
1: ਅੱਛਾ, ਵਰਖਾ ਲੱਗੀ ਹੋ
0: ਜੀ ਜੀ ਜੀ ਧਰਮਸ਼ਾਲਾ ਦਾ ਮੌਸਮ ਤਾਂ ਵੈਸੇ ਵੀ ਤੁਹਾਨੂੰ ਜੋ ਪਤਾ ਹੈ ਨਾ ਜੀ, ਕੋਈ ਭਰੋਸਾ ਨਹੀਂ ਕਰ ਸਕਦੇ ਹਾਂ ਇੱਥੋਂ ਦੇ ਮੌਸਮੇ ਪਰ।
1: ਹਾਂਜੀ, ਪਤਾ ਨਹੀਂ ਕੱਲ੍ਹ ਵਰਖਾ ਲਈ ਪੂਰੀ
0: ਜੀ, ਕੱਲੂ ਵਰਖਾ ਕੱਲੂ ਧੁੱਪ, ਕੋਈ ਭਰੋਸਾ ਨਹੀਂ।
1: ਹਾਂਜੀ
0: ਜੀ, ਤਾਂ ਪਵਨਾ ਜੀ ਕਦੇ ਕੀ ਚੱਲਿਆ ਅੱਜ ਕਣਾ ਜਿਹੜਾ ਕਾਰਿਕ੍ਰਮ?
1: ਬਸ ਜੀ ਵਧੀਆ ਚੱਲਿਆ, ਗਣੇਸ਼ ਦੀ ਸਥਾਪਨਾ ਕਰੀ ਸੀ
0: ਜੀ। ਅੱਛਾ, ਕਰੀ ਤੀ ਸਥਾਪਨਾ?
1: ਹਾਂਜੀ
0: ਜੀ। ਤਾਂ ਤੁਹਾਡੇ ਘਰੇ ਤੇ ਅੱਖਿਆ ਬੱਖਿਆ ਹੀ ਕਿ ਥੋੜੀ ਦੂਰ?
1: ਆਪਣੇ ਘਰੇ ਕਰਦੇ ਆ।
0: ਅੱਛਾ, ਤੁਸੀਂ ਆਪਣੇ ਘਰੇ ਹੀ ਕਰਦੇ?
1: ਹਾਂਜੀ
0: ਜੀ। ਤਾਂ 10 ਦਿਨ ਜਿਹੜਾ ਇਸ ਰੌਣਕ ਵਾਲਾ ਮਾਹੌਲ ਰਹਿਣਾ ਹੈ ਨਾ ਜੀ?
1: ਹਾਂਜੀ, ਇਸ ਵਾਰ ਮਿੱਟੀਆ ਦਾ ਨਹੀਂ ਮੈਂ ਰੱਖਿਆ, ਗਣੇਸ਼ ਆਪਣੇ ਮੰਦਰ ਤੇ ਚੁੱਕਿਆ ਕਿ ਮੈਂ ਤੁਹਾਨੂੰ ਕਿਸ ਗਾਈ ਸੀ ਤੁਸੀਂ
0: ਜੀ। ਤਾਂ ਤੁਸੀਂ ਸਭ ਬੈਸਟ ਕੀਤਾ ਨਾ ਜੀ।
1: ਹਾਂਜੀ, ਫਿਰ ਇਹ 10 ਦਿਨਾਂ ਬਾਅਦ ਚੁੱਕਣਾ ਕਿ ਮੰਦਰ ਚ ਰੱਖੀ ਹੋਣਾ
0: ਜੀ। ਪਵਨਾ ਜੀ, ਸੱਚੀ ਤੁਸੀਂ ਜਿਹੜਾ ਮੇਰੇ ਮਨੇ ਦੀ ਗੱਲ ਹੈ ਸੈ ਛੂਈ ਲਈ, ਕਿਉਂਕਿ ਆਹਾਂ ਦੇਖਾ ਨਾ ਪਿਛਲੇ ਸਾਲ ਵੀ ਜਿਹੜਾ ਸੈ ਗਣੇਸ਼ ਜਿਹੜਾ ਸੈ ਸਥਾਪਿਤ ਕਰਦੇ ਨੇ, ਫਿਰ ਤਿੰਨਾਂ ਜੋ ਆਹਾਂ 10 ਦਿਨ ਬਾਅਦ ਜਿਹੜਾ ਸੈ ਵਿਸਰਜਨ ਕਰਦੇ ਨਾ ਤਿੰਨਾਂ ਦਾ, ਕੁਥੇ ਨਾ ਕੁਥੇ ਆਹਾਂ ਗਲਤ ਕਰਦੇ ਨਾ ਜੀ।
1: ਹਾਂਜੀ, ਗਲਤ ਕਰਦੇ ਨਾ
0: ਜੀ ਜੀ। ਤਾਂ ਤੁਸੀਂ ਇਸ ਵਾਰੀ ਆਪਣਾ ਜਿਹੜਾ ਸੋਚ ਜਾਂ ਬਦਲਾਵ ਕੀਤਾ ਹੈ ਤਾਂ ਬੜਾ ਅੱਛਾ ਲੱਗਿਆ ਸੁਣੀ ਕਰੀ ਜੀ, ਕਿ ਤੁਸੀਂ ਜਿਹੜਾ ਮੰਦਰੇ ਦਾ ਗਣੇਸ਼ ਹੈ ਸਾਈ ਤੁਸੀਂ ਸਥਾਪਿਤ ਕੀਤਾ, ਕਹਿੰਦੇ ਜਾਲੂ 10 ਦਿਨ ਪੂਰੇ ਹੋ ਜਾਣੇ ਤਾਲੂ ਉਸ ਜੋ ਮੰਦਰੇ 'ਚ ਹੀ ਫਿਰ ਵਾਪਿਸ ਰੱਖੀ ਦੇਣਾ ਨਾ ਜੀ।
1: ਹਾਂਜੀ ਹਾਂਜੀ
0: ਜੀ, ਕਿਉਂਕਿ ਆਹਾਂ ਹਰ ਕੋਈ ਵੀ ਤਿਉਹਾਰ ਹੈ ਜਾਂ ਕੋਈ ਵੀ ਫੰਕਸ਼ਨ ਹੈ ਤਾਂ ਸਭ ਤੋਂ ਪਹਿਲਾਂ ਆਹਾਂ ਗਣੇਸ਼ ਦੀ ਹੀ ਪੂਜਾ ਕਰਦੇ ਨਾ ਜੀ।
1: ਹਾਂਜੀ, ਸਭ ਤੋਂ ਪਹਿਲੇ ਗਣੇਸ਼ ਦੀ ਪੂਜਾ ਹੁੰਦੀ ਹੈ
0: ਜੀ। ਚਾਹੇ ਆਹਾਂ ਕਥਾ ਕਰਵਾਉਂਦੇ ਨੇ, ਛੋਟੀ ਮੋਟੀ ਕਥਾ ਵੀ ਕਰਵਾਉਂਦੇ ਨਾ, ਤਿਸ 'ਚ ਵੀ ਗਣੇਸ਼ ਭਗਵਾਨ ਜੀ ਦੀ ਪੂਜਾ ਹੁੰਦੀ ਹੈ ਨਾ ਜੀ।
1: ਹਾਂਜੀ
0: ਜੀ ਜੀ ਜੀ, ਤਾਂ ਕਦੇ ਆ ਤੁਹਾਨੂੰ ਜੋ ਲੱਗਾ ਦਾ?
1: ਅੱਜ ਬੜਾ ਅੱਛਾ ਲੱਗਿਆ ਦਾ ਜੀ
0: ਜੀ ਜੀ। ਤਾਂ ਰੌਣਕ ਵਾਲਾ ਮਾਹੌਲ ਥਾ ਅੱਜ ਕੀ?
1: ਹਾਂਜੀ, ਹਾਲੇ ਤਾਂ ਸਾਬਿਤ ਕੀਤਾ ਹੈ, ਰਾਤੀ ਕਰਨਾ ਭਜਨ ਕੀਰਤਨ ਵੀ ਤਾਂ ਰੋਜ਼ ਹੀ ਹੋਇਆ ਕਰਨਾ
0: ਜੀ। ਰਾਤੀ ਤੇ ਜਿਹੜਾ ਸੈ ਕੀਰਤਨ ਭਜਨ ਸ਼ੁਰੂ ਹੋ ਜਾਣਾ ਫਿਰ।
1: ਹਾਂਜੀ
0: ਜੀ, ਚਲੋ ਬੜੀਆਂ ਸਾਰੀਆਂ ਮੁਬਾਰਕਾਂ ਹੋਣ।
1: ਹਾਂਜੀ, ਤੁਹਾਨੂੰ ਮੁਬਾਰਕਾਂ ਜੀ
0: ਜੀ ਜੀ। ਆਹੀਂ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਇਹ ਹੀ ਹੈ ਕਿ ਤੁਸੀਂ ਜਿਹੜਾ ਆਪਣੀ ਗੱਲ ਰੱਖੀ ਕਹਿੰਦੇ ਸ਼ਰੋਤਾ ਤੱਕ ਵੀ ਪਹੁੰਚਾਈ, ਕਹਿੰਦੇ ਸੁਣੀ ਕਰੀ ਅੱਛਾ ਲੱਗਿਆ ਕਿ ਜਿਹੜਾ ਗਣੇਸ਼ ਤੁਸੀਂ ਸਥਾਪਿਤ ਕੀਤਾ ਹੈ ਤਾਂ ਸੈ ਉਸ ਤੋਂ ਬਾਅਦ ਆਪਣੇ ਹੀ ਮੰਦਿਰ 'ਚ ਰੱਖਣਾ ਹੈ, ਕਹਿੰਦੇ ਉਸਦਾ ਵਿਸਰਜਨ ਜਿਹੜਾ ਸੈ ਨਹੀਂ ਕਰਨਾ ਹੈ ਨਾ ਜੀ।
1: ਹਾਂਜੀ, ਵਿਸਰਜਨ ਨਹੀਂ ਕਰਨਾ, ਮੰਦਿਰ 'ਚ ਰੱਖ ਦੇਣਾ ਜੀ।
0: ਬਾਕੀ ਸ਼ਰੋਤਾ ਜੀ ਤੁਸੀਂ ਕਿਆ ਸਲਾਹ ਦੇਣਾ ਚਾਹਾਂਗੇ?
1: ਹਾਂ ਤਾਂ ਸਾਰੇ ਬੋਲਦੇ ਕਿ ਜੀ ਮਤ ਵਿਸਰਜਨ ਕਰਾਂ, ਕਿਉਂਕਿ ਜਿਹੜੇ ਗਣੇਸ਼ ਜੀ ਹੁੰਦੇ ਨਾ ਉਹਦਾ ਤਾਂ ਘਰ ਇੱਥੇ ਹੀ ਹੈ
0: ਜੀ, ਘਰ ਤਾਂ ਇੱਥੇ ਹੀ ਹੈ ਨਾ ਜੀ।
1: ਹਾਂਜੀ, ਫਿਰ ਆਪ ਵਿਸਰਜਨ ਕਰੀ ਜਾਂਦੇ ਤਾਂ ਤੁਹਾਨੂੰ ਘਰ ਤੇ ਨਿਕਾਲ ਲੈਂਦੇ
0: ਜੀ ਜੀ ਜੀ। ਥੋੜੀ ਦੇਰ ਸੋਚ ਦਾ ਜਿਹੜਾ ਬਦਲਾਵ ਹੈ ਨਾ ਅਸੀਂ ਕਰਨਾ ਜ਼ਰੂਰੀ ਹੈ।
1: ਹਾਂਜੀ,
0: ਕਿਉਂਕਿ ਆਹਾਂ ਜਿਹੜਾ ਵੀ ਸੋਚਦੇ ਨਾ ਜਾਂ ਅਗਲਾ ਜਿਹੜਾ ਵਿਅਕਤੀ ਹੈ ਉਸੇ ਤਰੀਕੇ ਨੇ ਆਹਾਂ ਚੱਲਣਾ ਜਿਹੜਾ ਇਸੇ ਸ਼ੁਰੂ ਹੋ ਜਾਂਦੇ ਨਾ ਜੀ ਜੀ। ਤਾਂ ਪਵਨਾ ਜੀ, ਅੱਜ ਤੁਸੀਂ ਕੁੰਦਿਆ ਗੀਤ ਸੁਣਨਾ ਪਸੰਦ ਕਰਕੇ
1: ਅੱਜ ਤੁਹਾਨੂੰ ਗਾਣਾ ਸੁਣਾਈ ਗਿਆ, ਉੱਚੇ ਉੱਚੇ ਭੋਲੇ ਦੇ ਕੈਲਾਸ਼
0: ਜੀ। ਉੱਚੇ ਉੱਚੇ ਭੋਲੇ ਦੇ ਕੈਲਾਸ਼
1: ਸਾਨੂੰ ਬੜੇ ਅੱਛੇ ਲੱਗਦੇ
0: ਜੀ। ਭੋਲੇ ਦੇ ਕੈਲਾਸ਼ ਤਾਂ ਬੜੇ ਉੱਚੇ ਉੱਚੇ ਨਾ, ਪਰ ਇਨਸਾਨ ਜਿਹੜਾ ਸੇ ਬੜੀ ਕੋਸ਼ਿਸ਼ ਕਰਦਾ ਨਾ ਜੀ ਕਿ ਹਾਂ
1: ਜੀ ਦੇਖਾ ਰਹੇ
0: ਜੀ ਜੀ ਤਿੱਥੋਂ ਤੱਕ ਹਾਂ ਪਹੁੰਚਿਆ ਨਾ, ਚਾਹੇ ਆਪਣੇ ਵਹੀਕਲ ਚ, ਚਾਹੇ ਕੋਈ ਨਾ ਕੋਈ ਰਸਤਾ ਜਿਹੜਾ ਸੇ ਢੂੰਡੀ ਲੈਂਦੇ ਨਾ ਇਨਸਾਨ, ਪਰ ਭੋਲੇ ਵੀ ਇੰਨਾ ਨਹੀਂ ਮੰਨਦੇ। ਸਭੀ ਇਹੀ ਬੋਲਦੇ ਕਿ ਥੋੜ੍ਹਾ ਜਿਹਾ ਅਗਰ ਮਿੰਜਲ ਆਉਣਾ ਹੈ ਤਾਂ ਮਿਹਨਤ ਤੋਂ ਜੋ ਕਰਨਾ ਹੀ ਪਾਉਣੀ ਹੈ ਨਾ ਜੀ, ਕਿਉਂਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਨਾ ਜੀ।
1: ਹਾਂਜੀ, ਪਰ ਆਦਮੀ ਤਾਂ ਨਾ ਕੋਈ ਘਰੇ ਨਹੀਂ ਹੈ ਕਿ ਕੈਲਾਸ਼ ਪਰ ਪਹੁੰਚ ਹੀ ਸਕਿਆ
0: ਜੀ, ਇਤਨੀ ਹਿੰਮਤ ਨਹੀਂ ਹੈ ਜੀ। ਕਈ ਹੁੰਦੇ ਜਿਹੜਾ ਸ਼ਰਧਾ ਭਾਵ ਰੱਖਦੇ ਕਨੇ ਜ਼ਰੂਰ ਆਪਣੀ ਸ਼ਰਧਾ ਲੈ ਕੇ ਜਾਂਦੇ ਤਾਂ ਬੜੀ ਅੱਛੀ ਗੱਲ ਹੈ, ਕਿਉਂਕਿ ਸ਼ਰਧਾ ਭਾਵ ਰੱਖਣਾ ਵੀ ਜ਼ਰੂਰੀ ਹੈ ਨਾ ਜੀ।
1: ਹਾਂਜੀ, ਚਲੋ ਦੂਰ ਤੇ ਦਰਸ਼ਨ ਕਰੀਏ ਬਾਬੇ ਦੇ।
0: ਜੀ ਜੀ ਜੀ ਜ਼ਰੂਰ ਜੀ। ਪਵਨਾ ਜੀ, ਤੁਹਾਂ ਦੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਜੀ, ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ।
1: ਧੰਨਵਾਦ ਜੀ
0: ਜੀ। ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਸ਼ੋ ਤਾਂ ਇਸੀ ਕਰਨੇ ਤੁਹਾਂ ਸਾਰੇ ਵੀ ਕਾਰਜਕ੍ਰਮ ਦੇ ਸਫ਼ਰ 'ਚ ਜੁੜੀ ਸਕਦੇ, ਕਰਨੇ ਅਗਲੇ ਜਿਹੜਾ ਸ਼ੋਅ ਤਾਂ ਨਾ ਸਿਰ ਯਹਾਂ ਕਰਨੇ ਜੁੜ ਚੁੱਕੇ ਹੋ ਨਾ, ਕਰ ਦੇਣ ਤਿੰਨਾ ਕਰਨੇ ਗੱਲਬਾਤ। ਹੈਲੋ,
1: ਨਮਸਤੇ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ, ਵਧੀਆ
0: ਜੀ। ਤੁਸੀਂ ਕਿੱਥੋਂ ਤੇ ਬੋਲਾ ਦੇ, ਕਨੇ ਤੁਹਾਂ ਦਾ ਨਾਂ ਕੀ ਹੈ ਜੀ?
1: ਆਸ਼ੀਰਵਾਦ ਤੇ ਬੋਲੇ, ਮੇਰਾ ਨਾਮ ਬੰਦਨਾ ਦੇਵੀ ਆ
0: ਜੀ। ਤਾਂ ਬੰਦਨਾ ਜੀ, ਕੀ ਕੰਮ ਕਾਰ ਤੁਸੀਂ ਛੇੜਿਆ, ਕੀ ਕਰਾ ਦੇ ਅੱਜ?
1: ਬਸ ਨਰੇਗਾ ਦਾ ਕੰਮ ਚੱਲਿਆ
0: ਜੀ। ਅੱਛਾ, ਕੰਮ ਕਾਰ ਜਿਹੜਾ ਇਸੇ ਕਰਾ ਦੇ ਤੁਸੀਂ?
1: ਹਾਂਜੀ
0: ਜੀ। ਤਾਂ ਬੰਦਨਾ ਜੀ, ਅੱਜ ਤੁਸੀਂ ਕੁੰਦਿਆ ਗੀਤ ਜਿਹੜਾ ਇਸੇ ਸੁਣਨਾ ਪਸੰਦ ਕਰਕੇ।
1: ਕਿੰਨੀ ਲੰਬੀ ਸੰਗਤਰੇ ਤਾਂ ਕਿੰਨੀ ਲੰਬੇ ਮਾਰ ਤੇ ਆਪ ਲਿਆਇਓ ਰੇ ਲਿੰਬੂ ਮਾਤਾ ਚਾਰ।
0: ਜੀ ਜੀ ਜ਼ਰੂਰ, ਇਹ ਗੀਤ ਇਹ ਫਰਮਾਇਸ਼ ਤੋਂ ਤੱਕ ਪਹੁੰਚਾਉਂਦੇ ਜੀ, ਜੁੜਨੇ ਵਾਸਤੇ।
1: ਹਾਂਜੀ ਜ਼ਰੂਰ
0: ਜੀ।
1: ਹਾਂਜੀ,
0: ਤਸ਼ੋ ਤੋਂ ਆਹਾਂ ਵੀ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਅੱਗੇ ਵੜਾਉਂਦੇ ਨਾ, ਕਹਿੰਦੇ ਤੋਂ ਜੋ ਲੇਕਰ ਚੱਲਦੇ ਨਾ ਅਗਲੀ ਫਰਮਾਇਸ਼ ਦੀ ਔਰ।